0: ਕਾਇਨਦਗੀ ਮਨੀਪੁਰ ਦਾ ਫਿਦਮਲਿੰਗਾਈ ਵੈਬੀ ਸਿੰਘ ਨੁਸਿਤ ਨੁਸਾ ਲੇਰੀ ਸਿੰਘ ਪਾਤ ਤੁਰੇਲ ਉਮੰਗ ਵਾਮੰਗ ਮਰਾਂ ਕਾਇਨ ਲੈਦੁਨਾ ਮਖਲ ਮਖਾ ਪਾਂਬਿ ਸਾਉਸਿਕ ਸਿੰਘ ਲੈਰੇ ਪਕੋਇਰੇ ਕੁਨ ਸੁਬਸੈ ਸਾਗਿ ਮਤਮਦਗੀ ਮਿਯੋਬੇਗਿ ਮਿਯੇਂਗ ਸਾਂਦਬਦੁਗਾ ਕਾਹੇਨ ਬਥਬਕ ਥੌਰਮ ਸਿੰਘ ਇਥਗਿ ਪੋਮਦਾ ਲਮਲਕਿ ਥਵਾਇ ਮਖੋਇਗਿ ਲੈਫਮ ਸਫਮ ਕਯਾਗਿ ਪੁਨਸੀ ਪਿਖਮ ਨਖਰੇ ਕਯਾ ਮਨਾ ਮਮੀ ਸਾਮਲਬ ਸਕਤਮ ਮੋਇਨਾ ਲੁਫੇਟ ਲੁਫੇਟ ਤਾਉਰੀ ਮਿਯੋਇਬਨ ਲਮਲਕਿ ਪਾਂਬਿ ਸਾਉਸਿਕ ਸਿੰਘ ਮਤੇਂਗਨ ਹਿੰਗਲਿ ਅਦੁਗਾ ਮਖੋਇਬਨ ਮੈਸਾ ਲਾਂਗਨ ਬਿਰਿ ਮਹੌਸਾ ਲੈਰੇਂਬਿਗਿ ਮਸਾਇਗੋਂਦਾ ਖੁਸੇਂਗਿ ਮੈਸਾ ਲਾਂਗਲਿਬ ਸਕਤਮ ਕਯਾਗਿ ਮਪਾਉਨਿ ngasina ਹਯੇਂਗਿ ਦਮਕ
1: ਮਹੌਸਾ ਮਨੀਪੁਰਦਾ ਖ੍ਵਾਇਦਗਿ ਮਰਾਂ ਕਾਇਰੰਬ ਉਚੇਕਸਿੰਗਿ ਮਰਕਤਾ ਕ੍ਵਾਕ್ਸੁ ਅਮਨਿ ਹਕਚਾਂਗ ਪੁੰਬਾ ਅਰੰਬ ਕਾਨ ਮੁਸੁਕ ਮੁਰਗਾ ਮਚਿਨ ਕੋਂਤਕਨ ਚਾਉਇ ਮਕੋਕ ਮਚਿਨ ਤਾਇਨਫਮਦਾ ਅਪੌਬ ਮਤੂਨਾ ਕੋਇ ਮਾਨ ਹੌਇ ਮਨੀਪੁਰਦ ਲੈਬ ਕ੍ਵਾਕਪੁ ਜੰਗਲ ਕ੍ਰੋ ਵਿਗਿਆਨਗਿ ਲੋਨਦਾ ਕੋਰਵਸ ਮੈਕ੍ਰੋਡਿਨ ਕੋਸ ਹਾਇਨ ਸਕਤਾਕਨੇ ਮਿਯੋਇਬਨ ਖੰਗਲੁ ਉਰੁਦਬ ਮਹੌਕਸਾਗਿ ਸਕਲੋਨ ਕਯਾ ਕ੍ਵਾਕਸਿੰਗਿ ਲਮਚਤ ਸਾਜਤ ਖੋਲੈ ਖੋਂਥੋਕਨ ਫੋਂਦੋਇ ਅਯੁਕ ਅਂਗਨਬਦਾ ਕ੍ਵਾਕਨ ਕੁਇ ਪਾਇ ਪਾਇਦੁਨ ਖੋਂਬਬੁ ਕ੍ਵਾਕਗਿ ਲਾਨਪਾਉ ਨੋਂਗਾਲ ਪਾਉ ਚੇਨਬ ਹਾਇਨੈ ਅਕਿ ਅਖੰਗ ਮਤਮਦਨਾ ਕ੍ਵਾਕਨ ਕਾ